0: ਅਸਲਾਮ ਅਲੈਕੁਮ
1: ਅਸਲਾਮ ਅਲੈਕੁਮ
0: ਨੋਰੀ ਕੇ ਮੈਗਰਟ ਸਤਿਵੇ ਫੇ ਮੰਮੀ ਗੜੀ ਗਟੀ ਉਨ ਕੋਲ ਦਾਂ ਤੇ ਬੇ ਮੈਂ ਹੁਣ ਤੇ ਨਵਾਰਾਂ ਉਹ ਫਾਵਰ ਵਾਗੁਤ ਕੋਲ ਕੰਗੇ ਦੇ ਉਮੀਦ ਹੋ ਗਏ ਰਾਜ ਹਿੰਦ ਨਾ ਸ਼ੋ ਆਇਆ ਕੀ ਕਾ ਬਦਲ ਕੋਲ ਯਾਰ ਗਨ ਸ਼ਾਹੁਦਾ
1: ਅਦੇ ਅਲਗੜ ਮਾਰੀਮ ਸਾਣੀ ਮੈਂ ਤੇ ਕੀ ਦੇ ਅਕਟੋਬਰ ਦੇ ਹਾ 26 ਮੀਲਾਦਿੰਗ ਇਕੇ ਰਬੀਉਲ ਆਖਿਰ ਸਾਤਸਤੇ ਕ ਸਾਲਿਸ ਅਸ਼ੇ ਵਾ ਹੁਕਰ ਤਵਸ
0: ਦੇ ਮਿਹਾਰ ਆਹਾਰੋ ਕੇ ਮੀ ਦੋ ਮਿਆਦਾ ਹਿਸਾਬ ਬੰਗੈਰ ਬਾਲਾ ਲੈਰ ਵਾਰ ਦੋਸਤ ਤਾਂ ਕੋਲ ਵਾਰੰ ਮਿਦਣੀ ਆਵਾ ਤਾਂ ਕੋਲ ਵੀ ਸਵਾ ਕਰਨੂ ਵਾਰੰ ਆਵਾ ਮਿਦਣੀ ਦੋਸਤ ਦੇ ਮੈਂ ਮੀਅਦੁਗੇ ਮੀ ਤਾਰੀਹਾ ਇਕੀ ਬਲਾ ਲਾਣਾ ਹਮ ਮੀ ਕੁਰੀਆ ਮੀਦਾ ਹਫਤਾ ਯਾ ਬਾ ਮੀ ਬਾਕੀ ਮੇ ਦੋਸਤ ਕਾਮਿਕੰਦ ਤੱਕ ਇਸ ਮੇ ਹਰ ਕੁਰੀਆ ਮੀਦਾ ਨੀ ਹੁਲੰਗ ਮੋਸੁੰ ਦੋ ਹੁਲੰਗ ਮੋਸੁੰ ਅਤਨਕ ਕੁਰੀਆ

0: DVFM ਨੋਦੀ ਹੈ ਕਿ ਮੇਗਾ
1: ਸ਼ਾਂਤਤਾ ਗੁਲਫਵੀ ਠੀਕਿਆਮ ਰੀਤ ਲਵਤਸਾ
2: ਰੋਏ ਆਤਿਸ ਕੁਰੀਏ
1: ਨੋਦੀ ਹੈ ਕਿ ਮੇਗਾ DVFM ਗੇ ਮੈਂ ਹਾਂ ਹੁੰਦੀ ਪਾਈ ਲਵਤ ਕੋ ਮਿਸ ਪੈਣੀ ਕਿ ਕੋਨ ਫਿਲਮ ਨੂੰ ਮੈਂ ਕੀ ਹਮਾ
0: ਦਿਵਹਿੰਗ ਮੋਨੀਫੂ ਫਿਲਵਾ ਦੇਨੋ ਮੁਗਾ ਅਬਦੁਸ

0: موديها كم ميجا هرتز تي في اف ام.
1: ਏ ਮਾਵੇ ਸੁੱਟਾ ਲੈਫਿੰਗ
2: ਆਹਰ ਮੇ ਸੁੱਟਾ ਲੈਫਿੰਗ
3: ਏ ਲਿਸਟ ਕੋ ਮਾਵੇ ਸੀਮਣਾ ਲਾ
4: ਅਮਿਲ ਫੈਸਾ ਅੰਦਾਗੇ ਅਮਿਲ ਹਸ਼ਿੰਗੜ ਗੇਲੁਨ ਦਿਰਮਕੀ ਕਿਹਾ ਮੋਏ ਕਮੇ ਏ ਮੇ ਮਾਵੇ ਸੁੱਟਾ ਲੈਫਿੰਗ
5: ਦੁਮ ਫੈ ਆਹਰ ਮੇ ਗੇ ਹਥੁਰੇ ਦੁਮ ਫਤੋ ਗੇ ਇਸਤੇਮਾਲ ਕੁਰਮ ਗੇ ਸਾਬੁਨ ਦਿਮਾਵਾ ਸਿਹੀ ਮਸਲ ਤੋਗਾ ਆਹਰ ਕੋ ਹੈ ਮਿਲੀਅਨ ਬੁਰੇ ਕਿਨਾ ਮੀ ਹੁ ਮਰਵਾ ਕਮਾ ਤਫਾ ਸਿਸਾਬ ਤਕੁਨ ਦੱਕਾ ਫਸ ਨੂ ਜਹੀ ಅವಹ ದುಂಫತುಗೆ ಇಸ್ತಿಯು ಮಾಲ್ಕುರುಂ ಹುಟ್ಟಾಲ ಮಾಹಿಂಗ
6: ಹೇಮ ಬಿಹಿಗೆ ಅಲಾಮೆತ
7: ಹುಂಗೌ
6: ರೋಗ ಜೆಹುಂ
7: ಕೆಸ್ಸುಂ
6: ಲೋರೆವು
7: ಹಮುಗ ಅರಬ್ ಬಿಹಿತ ಕೆನ್ನಗುಂ
6: ಆಮಕ ಬಿಹಿತ ಫುರಿತಮ ನಗಾಣಿ ಮೂನಾ ಕಾರುಗ ಎಫ್ಒ ಮೇಮತಿ ಬುರಕಶಿ ಅತುಗ ಅದಿ ಎಫ್ಒ ಫೇಗ
7: ಹಿಮ ಬಿಹಿಗೆ ಅಲಾಮತೆ ಫೆಣಿಜನಮ ಲಸ್ನುಕುರವ ಸಹಿ ಫರ್ವ ಹೋದವ
0: ಮೋದಿ ಹೇಕೆ ಮೆಗಾ ಹರ್ಟ್ಸ್ ದಿವೈ ಎಫ್ ಎಂ ಅಬದುಸ್ ಎಂ ಮೆಗಾ ತುಗಾ